ਹੈ ਇਸ ਵਿੱਚ ਮਦਦ ਕੁਝ ਕਹਿਦਾਂ ਗਾ ਬਸ ਪੀਸ ਪੰਸ ਕਵਿਨਾ ਨੋ ਸ਼ੁਧਕ ਸੀ ਸੇ ਗਮੇ ਦਵਾਨੋ ਚਾਈ ਵਿਨਿਪੈਗ ਨਿਸ਼ ਤੋ ਜੀਓ ਇਟਸ ਕੋਲੋਰਾਡੋ ਐਗਨੇ ਕਾ ਕੁਛ ਹਰੋ ਗਿਆ ਨੀ ਸ਼ੁ ਜੀਆ ਯੋ ਵਾਸ਼ਿੰਗਟਨ ਨੀ ਨੋ ਜੀਓ ਇਟਸ ਪਿਟਸਬਰਗ ਨਿਸ਼ ਤੋ ਜੀਓ ਐਡਮਿੰਟਨ ਅਨਾਹਾਈਮ ਚੀ ਕੁਛ ਹੋਜ ਨੀ ਜੀਓ ਇਟਸ ਐਡਮਿੰਟਨ ਅਨਾਹਾਈਮ ਨੀਸ ਕਹਿਆ ਦੋ ਗਿਆ ਕੁਝ ਚੌਦਕ ਸੱਚ ਕਿਆ ਯਾ ਵੀ ਕੈਨ ਆਪਟ ਮੇ ਗੋ ਬੰਪਸ ਕਬੀਨਾ ਨੋ ਚੱਕ ਨੀ ਮਿੱਟਾ ਤੋ ਇਹ ਚਿਕਿਤ ਨੀ ਕਿਆ ਯੋ ਗੇਮਸ ਕੇ ਮੇ ਦਵਾਨ ਕੋ ਹੂ ਜੀ ਸੈ ਚੌਦਕ ਸੱਚ ਬਸ ਜੀ ਆਈ ਨੈਸ਼ਵਿਲ ਉਤਨ ਹਾਉ ਆਈ ਹੈ ਮੰਟਰੀਅਲ ਗਿਆ ਗੋ ਤੇਚ ਬਿਚ ਮੇ ਦੋ ਕਮੀਨੋ ਜੀ ਚ ਪਾ ਮੇ ਦੋ ਫਿਲਡੋਫੀਆ ਔਰਵਾ ਚ ਪਾ ਕੁਛ ਹੋਜ ਵੈਨਕੂਵਰ ਕਾਰਲਾਈਨਾ ਜੀ ਡਾਲਸ ਬਫਲੋ ਚ ਗੋ ਚਾ ਦੋ Minnesota, Tampa Bay, Baguchoj, Utah, Boston, Spamedoj, Chicago, New York Islanders, Siguchado, Ekujimi, San Jose, St. Louis, Baguchoj, Colorado, Calgary, Baguchoj, Ekuji, Toronto, Vegas, Sigunis, Baguchoj, Gap, Egunoi, Joe Doxis, Gap, Egunoptimagan, Bamskabinanos, Medwanos, Egunoi, Medwit, Bajmon.